ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਥੋੜਾ ਗੋਰਾ ਰੰਗੀ ਉੱਤੋਂ ਮੀਰ ਕਾਂਜੀ ਤੋਰ ਥੋੜਾ ਗੋਰਾ ਰੰਗੀ ਉੱਤੋਂ ਮੀਰ ਕਾਂਜੀ ਤੋਰ ਨਹੀਂ ਤੇਰੇ ਜਿਹੀ ਸੋਹਣੀ।